0: ਪੈਟਰੋਲ ਤੇ ਪਵਾਏ ਨੀ। ਕੋਈ ਗੱਲ ਨੀ, ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ।
1: ਕੋਇਲ ਸੀ ਤੇਰੀ ਬੋਲੀ, ਤੇਰੀ ਤੇਰੀ ਚੀ ਨਜ਼ਰ ਮੇ ਹੈ ਜਾਦੂ।
2: ਅਰੇ ਬੇਸੁਰੇ ਗਾਣੇ ਕਿਉਂ ਸੁਣਾ ਰਹੀ ਹੋ ਮੁਝੇ?
1: ਅਰੇ ਤੁਹਾਡੇ ਫੇਵਰੇਟ ਗਾਣੇ ਤੁਮੇ ਸੁਣਾ ਰਹੀ ਹੋ, ਜਿਸੇ ਗਾ ਗਾ ਕਰ ਤੁਮਨੇ ਮੇਰਾ ਦਿਲ ਜੀਤਾ ਥਾ।
2: ਅਰੇ ਐਸੀ ਬਾਤ ਹੈ ਤੋ ਫਿਰ ਆਪਣੀ ਰਿਕੁਐਸਟ ਆਕਾਸ਼ਵਾਣੀ ਰੇਨਬੋ ਪਰ ਭੇਜ ਦੋ। ਅਬ ਰੇਡੀਓ ਪਰ ਆਪਣੀ ਚੋਇਸ ਕੇ ਗਾਣੇ ਸੁਣਨੇ ਕੀ ਬਾਤ ਹੀ ਕੁਛ ਔਰ ਹੈ।
3: ਅਬ SMS ਕੀਜੀਏ ਔਰ ਸੁਣੀਏ ਮੇਰਾ ਵਾਲਾ ਸੌਂਗ ਗੁਰੂਵਾਰ ਸੇ ਰਵੀਵਾਰ ਦੁਪਹਿਰ 1 ਵਜੇ ਸੇ 2 ਵਜੇ ਤੱਕ ਸਿਰਫ ਆਕਾਸ਼ਵਾਣੀ ਰੇਨਬੋ ਪਰ।
4: दोस्तों की मस्ती हो या चाय की चुस्की हो, साथ ही हो कॉलेज की गपशप और मिल जाए कुछ करंट इन्फॉर्मेशन,
3: तो सुनिए जानकारियों से लवरेज युवाओं का सबसे पसंदीदा शो
4: अल्फा जेन,
3: रोजाना शाम 4 बजे से 5 बजे तक
5: आकाशवाणी आपके लिए लेकर आया है विशेष भक्ति चैनल आराधना। 24 घंटे सुनिए कई भारतीय भाषाओं में अपने मन पसंद भजन, महत्वपूर्ण सांस्कृतिक आयोजनों की सजीव प्रस्तुति, अयोध्या से रामलला की श्रृंगार आरती।